ਤਾਂ ਮੈਡਮ ਅਭੀ ਆਪਾਂ ਸੁਣਿਓ ਭਜਨ ਤੋਂ ਭਜਨ ਬਹੁਤ ਪਿਆਰੋ ਉਮੀਦ ਹੈ ਥਾਨੇ ਵੀ ਪਿਆਰੋ ਲੱਗਿਓ ਸੀ ਤਾਂ ਪਹਿਲਾਂ ਆਪਾਂ ਇਹ ਵਿਸ਼ੇ ਪਰ ਚਰਚਾ ਕਰਾ ਕਿ ਬੱਚਾਂ ਕੋ ਵੱਧ ਤੋਂ ਵਜਨ ਕੀ ਹੈ ਇਹ ਗੰਭੀਰ ਸਮੱਸਿਆ ਹੈ ਤਾਂ ਦੇਖੋ ਭੈਣੋ ਜ਼ਿਆਦਾ ਵਜਨ ਸਿਉਂ ਕੀ ਹੈ ਬੱਚਾ ਜਲਦੀ ਥੱਕ ਜੇ ਪਹਿਲਾਂ ਦੇਖੋ ਪਹਿਲਾਂ ਜ਼ਮਾਨੇ ਮੀਆਂ ਕੋ ਨਹੀਂ ਹੁਣ ਤੋਂ ਵੀ ਕੋਈ ਇੱਕ ਆਧ ਦੋ ਵੀ ਹੁਣ ਤੋਂ ਹੀ ਹੋ ਕੋਈ ਮੋਟਾਪੋ ਜਿਹਾ ਕਿ ਮਾਂ ਬਾਪ ਠੱਡ ਹੈ ਤਾਂ ਵਾਂਗੂ ਵਜਨ ਵੀ ਜ਼ਿਆਦਾ ਹੁਣ ਤੋਂ ਬੱਚੋ ਵੀ ਕੋਈ ਹੁਣ ਤੋਂ ਪਰ ਪਹਿਲਾਂ ਗਏ ਜ਼ਮਾਨਾ ਮੈਂ ਘਟਾਵਰਾਂਗਾ ਅੱਬ ਗਏ ਮੋਟਾਪੇ ਮੈਂ ਪਹਿਲਾਂ ਮੋਟਾਪੇ ਮੈਂ ਦੇਖੋ ਭੈਣੋ ਬਹੁਤ ਜ਼ਿਆਦਾ ਅੰਤਰ ਹੋ ਪਹਿਲਾਂ ਤਾਂ ਦੇਖੋ ਜਿਵੇਂ ਕੋਈ ਚੀਜ਼ ਅੱਛੋ ਦੁੱਧ ਪੀਂਦਾ ਅੱਛੋ ਦਹੀਂ ਖਾਂਦਾ ਖੀਰ ਸੀਰੋ ਬਾਜਰੀ ਰੋਟੀ ਐਰ ਅੱਛੀ ਅੱਛੀ ਚੀਜ਼ਾਂ ਛਾ ਐਰ ਅੱਛੀ ਚੀਜ਼ਾਂ ਖਾਂਦਾ ਤਾਂ ਵਾਂਗ ਮੈਂ ਦੇਖੋ ਭੈਣੋ ਤਾਕਤ ਹੁਣ ਤੀਰ ਬੇਗੀ ਸੀ ਥਕਤਾ ਕੋਨੀ ਐਰ ਬੀਆਂ ਕੋਲ ਅੱਜ ਕੱਲ੍ਹ ਦੇਖੋ ਵਜਨ ਹੈ ਟਾਬਰ ਠਾਡੋ ਜ਼ਰੂਰ ਹੈ ਦੇਖਣ ਮੈਂ ਉਹ ਮੋਟੋ ਲੱਗੇ ਔਰ ਆਪਾਂ ਕਈ ਵਾਰ ਕਹਿ ਦਿਆਂ ਕਿ ਠਾਡ ਠਾਡੋ ਟਾਬਰ ਸੋਹਣੋ ਲੱਗੇ ਪਰ ਉਹ ਦੇਖਣ ਵੀ ਫੂਟਰੋ ਲੱਗੇ ਦੇਖੋ ਭੈਣੋ ਮਿੰਗ ਮਾਂ ਆਈ ਬਿਲਕੁਲ ਹੀ ਥੋਥਲੋ ਪਣ ਹੋਵੇ ਕੋਈ ਵੀ ਕੋਈ ਬੇਗੀ ਥੱਕ ਜੇ ਕੋਈ ਕੰਮ ਕਰੇ ਤਾਂ ਸਾਹ ਫੁੱਲ ਜੇ ਹੈ ਔਰ ਗਣਕਰੀ ਸੀ ਬਿਮਾਰੀਆਂ ਕੀ ਟਾ ਬੰਨ ਗੇਰ ਲਿਆ ਤਾਂ ਸਰੀਰ ਕਾ ਮਾਂ ਦੇਖੋ ਆਲਸ ਰਿਹਾ ਅੱਗੇ ਚੱਲ ਕੇ ਨਾ ਜਾਣੇ ਵੀ ਕਿੱਤਾ ਰੋਗਾਂ ਕੋਈ ਕਾਰਨ ਬਣ ਜੇ ਤਾਂ ਆਹ ਸਾਰੀ ਸਮੱਸਿਆ ਸਿਉਂ ਬਚਣ ਖਾਤਰ ਮਾਤਾ ਪਿਤਾ ਨੇ ਬੱਚਾ ਨੇ ਗਰਗੂ ਪੌਸ਼ਟਿਕ ਭੋਜਨ ਦੇਣਾ ਚਾਹੀਏ ਸਭ ਤੋਂ ਪਹਿਲਾਂ ਤਾਂ ਦੇਖੋ ਭੈਣੋ ਟਾਬਰ ਹੈ ਜਗ੍ਹਾ ਤਾਂ ਵੀ ਤੋ ਟਾਬਰ ਹੀ ਟਾਬਰ ਹੈ ਮਾਨੇ ਕੋਈ ਚੀਜ਼ ਕੋ ਅੱਛੇ ਗੋ ਮਾੜੇ ਗੋ ਸਹੀ ਗੋ ਗਲਤ ਗੋ ਮਾਨੇ ਕੋਈ ਚੀਜ਼ ਕੋ ਧਿਆਨ ਕੋ ਨਹੀਂ ਆਪਾਂ ਨੇ ਇਹ ਚੀਜ਼ ਕੋ ਧਿਆਨ ਹੈ ਵੀ ਟਾਬਰ ਖਾਤਰ ਆਹ ਚੀਜ਼ ਕੀ ਸਹੀ ਹੈ ਕੀ ਗਲਤ ਹੈ ਥੋੜ੍ਹੂ ਸੋ ਜੇ ਆਪਾਂ ਖੁਦ ਧਿਆਨ ਰੱਖਾਂਗਾ ਨਹੀਂ ਯਾਰ ਕਈ ਵਾਰ ਕੀ ਹੈ ਟਾਬਰ ਨੇ ਵੀ ਆਪਾਂ ਚਲੋ ਮਾਨਾ ਕਦੀ ਕਦਾਸ ਹੋਇਓ ਕੋਈ ਪ੍ਰੋਗਰਾਮ ਹੈ ਕੋਈ ਬਾਹਰ ਤਿਆਰ ਹੈ ਟਾਬਰ ਜਿੱਦ ਕਰੇ ਤਾਂ ਹਮੇਸ਼ਾ ਵੀ ਜਿੱਦ ਨੇ ਆਪਾਂ ਨੇ ਪੂਰੀ ਕਰਾਉਣੀ ਤਾਂ ਸਭ ਸਿਉਂ ਦੇਖੋ ਭੈਣੋ ਗਲਤੀ ਭੈਣੋ ਆਪਣੀ ਆਪ ਕੀ ਹੈ ਵੀ ਆਪਾਂ ਹਰ ਜਿੱਦ ਵਿੰਗੀ ਪੂਰੀ ਕਰਾਂ ਕੋਈ ਦੋਸਤ ਆਏ ਕੋਈ

0: ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸੁਣਨ ਵਾਲਿਓ, ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਊਸ਼ਾ ਰਾਨੀ ਦੀ ਇੱਕ ਲੋਕ ਕਹਾਣੀ ਸੱਤ ਸ਼ਹਿਜ਼ਾਦੇ ਤੇ ਵਨ ਸੁਵੰਨੇ ਸਰਾਇਕੀ ਗੀਤ। ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਊਸ਼ਾ ਰਾਨੀ ਦੀ ਕਹਾਣੀ ਨਾਲ। ਇਹ ਪੇਸ਼ ਕਰਦੇ ਪਏ ਨੇ ਕਹਾਣੀ ਸੱਤ ਸ਼ਹਿਜ਼ਾਦੇ।
1: ਬਹੁ ਅਰਸੇ ਪਹਿਲੇ ਇੱਕ ਬਾਦਸ਼ਾਹ ਆਈ, ਹੁੰਦੇ ਸੱਤ ਪੁੱਤਰ ਤੇ ਇੱਕ ਧੀ ਹਨ, ਜਿਹਦਾ ਨਾਂ ਅਲਿੰਜਾ ਆਈ। ਅੱਠੋਂ ਦੇ ਅੱਠ ਬਾਲ ਜਿਹੜੇ ਹਨ ਬੜੇ ਕਿੱਲੇ ਵਿੱਚ ਖੁਸ਼ ਰਹਿੰਦੇ ਹਨ, ਨਿਹਾਲ ਰਹਿੰਦੇ ਹਨ। ਕੰਮੀ ਆਈ ਤਾਂ ਸਿਰਫ ਉਹਨਾਂ ਕੋਲ ਆਪਣੀ ਮਾਂ ਦੀ, ਯਾਨੀ ਕਿ ਕੁਝ ਸਾਲ ਪਹਿਲੇ ਉਹਨਾਂ ਦੀ ਮਾਂ ਗੁਜ਼ਰ ਗਈ। ਬਾਦਸ਼ਾਹ ਕੋਈ ਇਹ ਗੱਲ

ਹਮੇਸ਼ਾ ਖਾਂਦੀ ਰਹਿ ਵੈਂਦੀ ਹੈ। ਹੀ ਕਰਕੇ ਬਾਦਸ਼ਾਹ ਨੇ ਆਪਣੇ ਬਾਲਾਂ ਦੀ ਖੁਸ਼ੀ ਵਾਸਤੇ ਦੂਜੀ ਸ਼ਾਦੀ ਕਰਨ ਦਾ ਫੈਸਲਾ ਕੀਤਾ। ਮਹਿਲ ਵਿੱਚ ਢੋਲ ਵਾਜੇ ਵੱਜਣ ਲੱਗ ਗਏ। ਬਾਦਸ਼ਾਹ ਨੇ ਦੂਜੀ ਸ਼ਾਦੀ ਕਰ ਦਿੱਤੀ। ਆਉਣ ਵਾਲੀ ਮਲਿਕਾ ਬਾਲਾਂ ਕੋ ਪਿਆਰ ਦੇ ਸੀ ਅਤੇ ਹੁਣ ਕੋ ਕਮੀ ਮਾਂ ਦੀ ਮਹਿਸੂਸ ਨਾ ਥੀ ਸੀ। ਪਰ ਨਵੀਂ ਮਲਿਕਾ ਨੇ ਬਾਲਾਂ ਵਾਸਤੇ ਇੱਕ ਕਹਿਰ ਬਣ ਕੇ ਆਈ। ਉਹ ਤਾਂ ਬਾਲਾਂ 'ਤੇ ਜ਼ੁਲਮ ਕਰਨ ਲੱਗ ਪਈ। ਅਲਾਨਾ ਕੰਮ ਕਰੋ, ਫਲਾਣਾ ਕੰਮ ਕਰੋ, ਮਹਿਲ ਦੇ ਸਾਰੇ ਛੋਟੇ ਵੱਡੇ ਕੰਮ ਬਾਲਾਂ ਕੋਲ ਕਰਵਾਵੇ। ਇੱਕ ਦੀ ਨਵੀਂ ਮਲਿਕਾ ਨੇ ਇੱਕ ਚਾਲ ਚੱਲੀ। ਅਲਿੰਜਾ ਕੋ ਇੱਕ ਕਿਸਾਨ ਦੇ ਹੁਣ ਦੀ ਘੋੜਾ ਗੱਡੀ ਦੇ ਵਿੱਚ ਮਿਲਾ ਕੇ ਬਹੁ ਦੂਰ ਭੇਜ ਦਿੱਤਾ ਅਤੇ 7 ਸ਼ਹਿਜ਼ਾਦਿਆਂ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰ ਦਿੱਤੇ। ਬਾਦਸ਼ਾਹ ਵੀ ਰਾਣੀ ਦੇ ਬਹਿਕਾਵੇ ਵਿੱਚ ਆ ਕੇ ਬਾਲਾਂ ਨੂੰ ਕਿਲ੍ਹਾ ਛੋੜਨ ਦਾ ਹੁਕਮ ਜਾਰੀ ਕਰ ਦਿੱਤਾ। ਹੀ ਗੱਲ ਦਾ ਫਾਇਦਾ ਚੈਂਦੇ ਵੇ ਮਲਿਕਾ ਨੇ ਜਾਦੂ ਕਰਕੇ ਮੰਤਰ ਪੜਿਆ ਕਿ ਤੁਸਾਂ ਬਦਸੂਰਤ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਉੱਡ ਮੰਨੋ। ਉਹ ਸ਼ਹਿਜ਼ਾਦੇ ਡਾਢੇ ਮਾਸੂਮ ਅਤੇ ਸੱਚੇ ਦਿਲ ਦੇ ਹਨ। ਮਲਿਕਾ ਦਾ ਜਾਦੂ ਕੋਈ ਅਸਰ ਨਾ ਕੀਤਾ। ਉਹ ਬਦਸੂਰਤ ਪਰਿੰਦੇ ਦੀ ਬਜਾਏ ਖੂਬਸੂਰਤ ਹੰਸ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਗਏ। ਅਲਿੰਜਾ ਜਿੱਥਾਂ ਰਹਿੰਦੀ ਆਈ ਉੱਥਾਂ ਉਹ ਖੁਸ਼ਗਵਾਰ ਰਹਿੰਦੀ ਹੈ, ਪਰ ਵਿਰਾਵਾਂ ਵਾਸਤੇ ਸਿੱਕਦੀ ਰਹਿੰਦੀ ਆਈ। ਜਿਹੜੇ ਵੇਲੇ ਅਲਿੰਜਾ 15 ਸਾਲਾਂ ਦੀ ਥਈ, ਹੁਣ ਕੋ ਕਿਲ੍ਹੇ ਵਿੱਚ ਆਉਣ ਅਤੇ ਬਾਦਸ਼ਾਹ ਨਾਲ ਮਿਲਣ ਦੀ ਇਜਾਜ਼ਤ ਮਿਲੀ। ਖੂਬਸੂਰਤ ਜਵਾਨ ਡਾਢੀ ਸੋਹਣੀ ਅਲਿੰਜਾ ਜਿਹੜੇ ਵੇਲੇ ਕਿਲ੍ਹੇ ਵਿੱਚ ਪਹੁੰਚੀ, ਹੁਣ ਕੋ ਦੇਖ ਕੇ ਮਲਿਕਾ ਸੜ ਬੁੱਝ ਗਈ। ਹੁਣ ਦੇ ਕੋਲ ਖੂਬਸੂਰਤੀ ਬਰਦਾਸ਼ਤ ਨਾ ਥਈ। ਮਲਿਕਾ ਨੇ ਸੋਚਿਆ ਕਿਵੇਂ ਹੋਵੇ, ਹੀ ਕੋ ਬਦਸੂਰਤ ਬਣਾ ਦੇਵਾਂ, ਹੀ ਕੋ ਤਾਂ ਪਿਓ ਕੋਲ ਗਿਣ ਬਣਾ। ਹੁਣੇ ਹੁਣ ਕੋ ਬੜੇ ਜੂਠਾ ਮੂਠਾ ਪਿਆਰ ਜਤਾ ਕੇ ਆਖਿਆ ਕਿ ਚੱਲ ਤੂੰ ਮੇਰੇ ਕੋਲ, ਮੈਂ ਤੱਕ ਸੋਹਣੇ ਸੋਹਣੇ ਕੱਪੜੇ ਪਵਾਵਾਂ ਔਰ ਗਾਣੇ ਪਵਾਵਾਂ, ਤੂੰ ਆਪਣੇ ਮੂੰਹ 'ਤੇ ਕਰੀਮ ਲਾ ਦੇ ਤਾਂ ਕਿਤੇ ਕੋ ਨਜ਼ਰ ਨਾ ਲੱਗੇ। ਮਲਿਕਾ ਹੁਣ ਕੋ ਬਦਸੂਰਤ ਬਣਾਵਣ ਦੀ ਚਾਲ ਹੈ। ਉਹ ਅਲਿੰਜਾ ਕੋ ਬਾਦਸ਼ਾਹ ਕੋਲ ਗਿਣ ਗਈ। ਜਿਵੇਂ ਬਾਦਸ਼ਾਹ ਨੇ ਅਲਿੰਜਾ ਕੋ ਡਿੱਠਾ, ਉਹ ਚੀਕਦੇ ਹੋਏ ਆਖਦੇ, ਇਹ ਬਦਸੂਰਤ ਲੜਕੀ ਮੇਰੀ ਧੀ ਨਹੀਂ ਥੀ ਸਕਦੀ, ਜਲਦੀ ਹੀ ਕੋ ਕਿਲ੍ਹੇ ਤੋਂ ਬਾਹਰ ਕੱਢੋ, ਮੈਂ ਕੋ ਦੇਖਣਾ ਨਹੀਂ ਚਾਹੁੰਦਾ। ਬਾਦਸ਼ਾਹ ਦੇ ਨੌਕਰਾਂ ਨੇ ਸੁਣਦੇ ਹੀ ਪਕੜ ਕੇ ਅਲਿੰਜਾ ਕੋ ਬਾਹਰ ਕੱਢ ਦਿੱਤਾ। ਹੁਣ ਅਲਿੰਜਾ ਰੋਂਦੀ ਵਈ ਆਪਣੇ ਬਿਰਾਵਾਂ ਕੋ ਲੱਭੇਂਦੀ ਵਈ ਜੰਗਲ ਵਿੱਚ ਪਹੁੰਚ ਗਈ। ਉੱਥੇ ਹੀ ਇੱਕ ਪਾਣੀ ਦਾ ਚਸ਼ਮਾ ਵਗਦਾ ਪਿਆ ਈ। ਉੱਥਾਂ ਹੁਣ ਆਪਣਾ ਮੂੰਹ ਧੋਤਾ ਤੋ ਆਪਣੀ ਸੋਹਣੀ ਸੂਰਤ ਰੂਪ ਵਿੱਚ ਆ ਗਈ। ਥੋੜ੍ਹੀ ਦੇਰ ਤੱਕ ਹੁਣ ਕੋ ਕਹਿੰਦੇ ਕਦਮਾਂ ਦੇ ਚੱਲਣ ਦੀ ਆਵਾਜ਼ ਆਈ। ਹੁਣ ਡਿੱਠਾ ਇੱਕ ਬੁੱਢੀ ਅੰਮਾ ਆਉਂਦੀ ਪਈ ਏ। ਬੁੱਢੀ ਅੰਮਾ ਅਲਿੰਜਾ ਕੋ ਡਿੱਠਾ ਇਕੱਲੀ ਬਕੱਲੀ। ਹੁਣੇ ਪੁੱਛਿਆ, ਤੂੰ ਇੱਥਾਂ ਕਿਆ ਕਰੇਂਦੀ ਪਈ, ਇਕੱਲੀ ਕਿਉਂ ਆਈ ਆਈ? ਹੁਣੇ ਆਖਿਆ, ਮੈਂ ਆਪਣੇ ਬਿਰਾਵਾਂ ਕੋ ਲੱਭੇਂਦੀ ਵੀ ਆਈ ਹਾਂ। ਅੰਮਾ ਤੂੰ ਕਿਵੇਂ ਆਈ? ਹੁਣੇ ਆਖਿਆ, ਮੈਂ ਅਕਸਰ ਇੱਥੇ ਫਲ ਤੋੜਨ ਵਾਸਤੇ ਆਉਂਦੀ ਹਾਂ, ਤੂੰ ਕਿਆ ਫਲ ਖਾਸੇ? ਅਲਿੰਜਾ ਕੋ ਬੁੱਢੀ ਅੰਮਾ ਨੇ ਕੁਝ ਫੁੱਲ ਖਾਵਣ ਵਾਸਤੇ ਦਿੱਤੇ। ਉਹ ਆਖਦੀ ਹੈ, ਕਿਆ ਮੇਰੇ ਤੂੰ 7 ਸ਼ਹਿਜ਼ਾਦੇ ਬਿਰਾਵਾਂ ਕੋ ਡਿੱਠੀ? ਹੁਣੇ ਆਖਿਆ, ਮੈਂ ਡਿੱਠਾ ਤੇ ਨਹੀਂ, ਪਰ ਮੈਂ 7 ਹੰਸ ਜਿਨ੍ਹਾਂ ਦੇ ਸਿਰ ਦੇ ਉੱਤੇ ਤਾਜ ਹਨ, ਉਹ ਜਿਹੜੀ ਸਮੁੰਦਰ ਦੇ ਨਾਲ ਨਦੀ ਮਿਲਦੀ ਪਈ ਏ, ਉੱਥਾਂ ਤੈਰਦੇ ਵੱਧੇ ਰਹਿੰਦੇ ਹਨ। ਅਲਿੰਜਾ ਨਦੀ ਜਿਹੜੀ ਸਮੁੰਦਰ ਦੇ ਨਾਲ ਮਿਲਦੀ ਪਈ ਏ ਪਹੁੰਚ ਗਈ। ਉੱਥਾਂ ਉਹਨੇ 7 ਪੰਖ ਹੰਸਾਂ ਦੇ ਡਿੱਠੇ। ਹੁਣ ਉਹਨੂੰ ਪੂਰਾ ਯਕੀਨ ਥੀ ਗਿਆ ਕਿ ਉਹ ਆਪਣੇ ਬਿਰਾਵਾਂ ਨੂੰ ਲੱਭ ਗਈ ਸੀ। ਸ਼ਾਮ ਥੀਂਦੇ ਹੀ ਹੁਣੇ ਡਿੱਠਾ ਖੂਬਸੂਰਤ ਹੰਸ ਅਸਮਾਨ 'ਤੇ ਉੱਡਦੇ ਵਧਣ। ਸੂਰਜ ਦੇ ਛਿਪਦੇ ਹੀ ਹੰਸ ਸ਼ਹਿਜ਼ਾਦੇ ਵਿੱਚ ਤਬਦੀਲ ਥੀ ਗਏ। ਅਲਿੰਜਾ ਆਪਣੇ ਬਿਰਾਵਾਂ ਨੂੰ ਦੇਖ ਕੇ ਪਹਿਚਾਣ ਗਈ। ਉਹ ਖੁਸ਼ ਥੀ ਗਈ। ਉਹਨਾਂ ਕੋਲ ਉਹ ਭੱਜ ਕੇ ਗਈ। ਉਹਨਾਂ ਕਿ ਮੈਂ ਤੁਹਾਡੀ ਭੈਣ ਅਲਿੰਜਾ ਹਾਂ। ਉਹ ਬਿਰਾ ਜਿਹੜੇ ਸ਼ਹਿਜ਼ਾਦੇ ਹਨ, ਆਪਣੀ ਸੋਹਣੀ ਜਵਾਨ ਭੈਣ ਨੂੰ ਦੇਖ ਕੇ ਵੀ ਖੁਸ਼ ਥੀ ਗਏ। ਵੱਲ ਉਹਨਾਂ ਨੇ ਇੱਕ ਦੂਜੇ ਨਾਲ ਆਪ ਬੀਤੀ ਇੱਕ ਦੂਜੇ ਨੂੰ ਸੁਣਾਈ ਕਿ ਕਿਵੇਂ ਸੂਰਜ ਨਿਕਲਦੇ ਹੀ ਅਸਾਂ ਹੰਸ ਬਣ ਵੈਂਦੇ ਹਾਂ, ਸੂਰਜ ਡੁੱਬਦੇ ਹੀ ਅਸਾਂ ਵਾਪਸ ਅਸਲੀ ਰੂਪ ਵਿੱਚ ਆ ਲੈਂਦੇ ਹਾਂ। ਇਹ ਸਾਡੀ ਮਲਿਕਾ ਜਿਹੜੀ ਰਾਣੀ ਆਈ, ਹੁਣ ਇਹ ਜਾਦੂ ਕਰ ਦਿੱਤੇ, ਪਰ ਇਹ ਜਾਦੂ ਹੁੰਦਾ ਹੁਣ ਜਲਦੀ ਖਤਮ ਥੀ ਵੇ ਸੀ। ਅਗਲੀ ਦੀਵਾਰ ਸਾਰੇ ਸ਼ਹਿਜ਼ਾਦੇ ਨੀ ਥੀਂਦੇ ਹੀ ਹੰਸ ਬਣ ਗਏ। ਆਪਣੀ ਭੈਣ ਨੂੰ ਇੱਕ ਜਾਲ ਵਿੱਚ ਮਿਲਾ ਕੇ ਆਪਣੇ ਚੁੰਝਾਂ ਨਾਲ ਵੱਧ ਕੇ ਉਹ ਆਸਮਾਨ 'ਤੇ ਉਡਾ ਕੇ ਗਿਣ ਗਏ। ਅਲਿੰਜਾ ਕੋ ਇਸ ਵਾਰੀ ਦਾ ਤਾਂ ਡਾਢਾ ਮਜ਼ਾ ਆਉਂਦਾ ਪਿਆ ਈ। ਉਹ ਬਾਦਲਾਂ ਕੋ ਆਪਣੇ ਨਾਲ ਨਾਲ ਟੁਰਦੇ ਵੇ ਦੇਖਦੀ ਪਈ ਆਈ। ਕਿੱਥੇ ਪਹਾੜ ਪਈ ਦੇਖਦੀ ਆਈ, ਕਿੱਥੇ ਆਪਣਾ ਮਹਿਲ ਡਿੱਠੋ ਸੀ, ਸਾਰਾ ਕੁਝ ਦੇਖਦੀ ਹੋਈ ਆਪਣਾ ਘੁੰਮ ਫਿਰ ਕੇ ਸ਼ਾਮੀ ਵੇਲੇ ਉਹ ਸਾਰੇ ਇੱਕ ਗੁਫਾ ਦੇ ਕੋਲ ਆ ਗਏ। ਸਾਰੇ ਬਿਰਾਵਾਂ ਨੇ ਅਤੇ ਅਲਿੰਜਾ ਨੇ ਰਾਤ ਗੁਫਾ ਦੇ ਨਾਲ ਰੁਕਣ ਦਾ ਇੱਕ ਫੈਸਲਾ ਕੀਤਾ। ਅਲਿੰਜਾ ਰਾਤ ਕੋ ਸੁੱਤੀ, ਉਹਨੇ ਇੱਕ ਸੁਪਨਾ ਡਿੱਠਾ। ਹੁੰਦੇ ਵਿੱਚ ਉਹਨੇ ਪਰੀ ਕੋ ਡਿੱਠਾ। ਉਹ ਆਪਣੇ ਬਿਰਾਵਾਂ ਦੀ ਸਲਾਮਤੀ ਵਾਸਤੇ ਪਰੀ ਨਾਲ ਗਾਲ ਕਰਨ ਲੱਗੀ, ਕੁਝ ਇਵੇਂ ਕਰ ਦਿਓ ਕਿ ਮੇਰੇ ਬਿਰਾਵਾਂ 'ਤੇ ਇਹ ਜਾਦੂ ਦਾ ਅਸਰ ਕੰਮ ਥੀ ਵਜੇ, ਸ਼ਹਿਜ਼ਾਦੇ ਦੇ ਰੂਪ ਵਿੱਚ ਵਾਪਸ ਆ ਵਜਣ। ਪਰੀ ਨੇ ਆਖਿਆ, ਅਗਰ ਕਰ ਸਕੇ ਤਾਂ ਮੈਂ ਤੈਨੂੰ ਦੱਸਦੀ ਹਾਂ। ਗੁਫਾ ਦੇ ਬਾਹਰ ਇਹ ਕੰਢਿਆਂ ਦਾ ਦਰਖਤ 'ਤੇ ਹੁਣ ਕੋ ਤੋੜ ਕੇ ਹੁਣ ਕੋ ਪੀਸ, ਹੁਣ ਦੀ ਗੋਂਦ ਬਣਾ, ਹੁਣ ਦੀ ਮੋਮ ਬਣਾ ਅਤੇ ਪੱਤਿਆਂ ਨਾਲ ਉਹਨਾਂ ਦਾ ਕੋਟ ਬਣਾ। ਉਹ ਕੋਟ ਤੇਰੇ ਬਿਰਾ ਪਏ ਸਨ ਅਤੇ ਜਾਦੂ ਦਾ ਅਸਰ ਖਤਮ ਥੀ ਕੇ ਉਹ ਆਪਣੇ ਸਹੀ ਰੂਪ ਵਿੱਚ ਆਵੇ ਸਨ। ਪਰ ਇੱਕ ਸ਼ਰਤ 'ਤੇ

ਕੋਟ ਬਣੇਂਦੇ ਵੇ ਕਹਿੰਦੇ ਨਾਲ ਬੋਲੀ ਨਾ, ਕਹਿੰਦੇ ਨਾਲ ਗਾਲ ਨਾ ਕਰੀ, ਨਹੀਂ ਤੇ ਤੇਰੇ ਬਿਰਾ ਨਾ ਮਰ ਵੇ ਸਨ। ਅਲਿੰਜਾ ਨੇ ਆਖਿਆ, ਮੈਂ ਪੂਰਾ ਖਿਆਲ ਰੱਖੇ ਸਾਂ। ਇਤਨੇ ਵਿੱਚ ਅਲਿੰਜਾ ਦੀ ਨਿੰਦਰ ਖੁੱਲ ਗਈ, ਹੁਣ ਪਰੀ ਵੀ ਗਏ। ਹੁਣ ਇਹ ਸੋਚਿਆ, ਇਹ ਤਾਂ ਮੈਂ ਖਵਾਬ ਡਿੱਠੇ, ਪਰ ਹੁਣ ਆਪਣੇ ਬਿਰਾਵਾਂ ਕੋਲ ਡਿੱਠਾ, ਉਹ ਉੱਡ ਗਏ ਹਨ। ਹੁਣ ਦੂਜੇ ਦੀ ਪੱਤਰੇ ਤੋੜਨ ਦਾ ਬਖਤੇ ਫੈਸਲਾ ਕੀਤਾ, ਗੁਫਾ ਤੋਂ ਬਾਹਰ ਨਿਕਲ ਕੇ ਕੰਡਿਆਂ ਦੇ ਪੇੜ ਕੋਲੋਂ ਗਈ। ਹੁਣ ਇਹ ਪੱਤਰੇ ਤੋੜੇ, ਪੱਤਰੇ ਤੁੜੇਂਦੇ ਕੰਡਿਆਂ ਨਾਲ ਹੁੰਦੇ ਹੱਥ ਵੀ ਜ਼ਖਮੀ ਤੇ ਗਏ, ਪਰ ਉਹ ਪੱਤਰੇ ਤੁੜੇਂਦੀ ਰਹੀ। ਗੁਫਾ ਵਿੱਚ ਆ ਕੇ ਕੁੱਟ ਕੇ ਉਹਦਾ ਮੂੰਹ ਬਣਾਇਆ। ਇੱਕ ਚੂਹਾ ਇਹ ਸਾਰਾ ਕੁਝ ਡਿੱਗਦਾ ਪਿਆ ਸੀ, ਹੁਣ ਕੋ ਬੜੀ ਦਿਲਚਸਪੀ ਥਈ। ਹੁਣ ਇਹ ਅਲਿੰਜਾ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਹ ਪੱਤਰੇ ਤੋੜ ਤੋੜ ਕੇ ਅਲਿੰਜਾ ਕੋ ਡੇਵਣ ਲੱਗ ਗਿਆ। ਸ਼ਾਮ ਕੋ ਜਿਹੜੇ ਵੇਲੇ ਹੁੰਦੇ ਬਿਰਾ ਗੁਫਾ ਵਿੱਚ ਆਏ ਤੇ ਅਲਿੰਜਾ ਕੋ ਇੱਕ ਅਜੀਬ ਜਿਹਾ ਕੰਮ ਕਰਨ ਦੇ ਵੇ ਡਿੱਠਾ। ਉਹ ਪੁੱਛਦੇ ਨੇ, ਭੈਣ ਤੂੰ ਇਹ ਕਿਆ ਕਰੇਂਦੀ ਪਈ, ਤੂੰ ਜਵਾਬ ਕਿਉਂ ਨਹੀਂ ਦਿੰਦੀ? ਵੱਲ ਆਪਸ ਵਿੱਚ ਆਖਣ ਲੱਗੇ, ਥੀ ਸਕਦੇ ਹੀ ਤੋਣੀ ਇਹ ਸਾਕੋ ਨਾ ਦੱਸਣ ਦਿਓ ਨੀ ਜਬ ਤੱਕ ਇਹ ਕੰਮ ਕਰੇਂਦੀ ਪਈ ਹੈ। ਅਲਿੰਜਾ ਗਾਲ ਨਾ ਕਰਨਾ ਚਾਹੁੰਦੀ ਹੈ। ਛੋਟਾ ਬਿਰਾ ਅਲਿੰਜਾ ਕੋਲ ਆਇਆ, ਹੁਣ ਇਹ ਭੈਣ ਦੇ ਹੱਥਾਂ ਦੇ ਛਾਲੇ ਡਿੱਠੇ, ਹੁਣ ਦੇ ਹੱਥਾਂ ਵਿੱਚ ਹੰਝੂ ਆ ਗਏ। ਅਲਿੰਜਾ ਨੇ ਹੱਥਾਂ ਤੇ ਡੱਠੇ ਹੋਏ ਹੰਝੂਆਂ ਨਾਲ ਹੁੰਦੇ ਜਿਹੜੇ ਛਾਲੇ ਹਨ ਉਹ ਵੀ ਗਾਇਬ ਥੀ ਗਏ। ਅਲਿੰਜਾ ਦਾ ਸੁਪਨਾ ਜਿਹੜਾ ਹੈ ਯਕੀਨ ਤਬਦੀਲ ਥੀ ਗਿਆ। ਅਲਿੰਜਾ ਆਪਣੇ ਕੋਟ ਸੀਵਣ ਦਾ ਕੰਮ ਕਰੇਂਦੀ ਰਹੀ, ਚੂਹਾ ਵੀ ਹੁੰਦੀ ਮਦਦ ਕਰੇਂਦਾ ਰਿਹਾ। ਇੱਕ ਦਿਨ ਸ਼ਿਕਾਰੀ ਕੁਝ ਉਥਈ ਜੰਗਲ ਵਿੱਚ ਗੁਫਾ ਦੇ ਕੋਲ ਆ ਗਏ। ਇੱਕ ਨੌਜਵਾਨ ਜਿਹੜਾ ਘੋੜੇ ਉੱਤੇ ਬੈਠਾ ਸੀ ਉਹ ਅਲਿੰਜਾ ਕੋਲ ਆਇਆ ਤੇ ਆਪਣੀ ਤਾਰੀਫ ਕਰੇਂ ਦੇਵੇ। ਅਲਿੰਜਾ ਕੋ ਆਦੇ, ਮੈਂ ਹੀ ਇਲਾਕੇ ਦਾ ਤੇ ਰਾਜਕੁਮਾਰ ਹਾਂ, ਤੂੰ ਇੱਥਾਂ ਕਿਆ ਕਰੇਂਦੀ ਪਈ, ਤੂੰ ਤਾਂ ਇੱਥਾਂ ਮਹਿਫੂਜ਼ ਕੋਈ ਨਹੀਂ, ਚੱਲ ਮੇਰੇ ਨਾਲ ਮਹਿਲ ਵਿੱਚ, ਉੱਥਾਂ ਚੱਲ ਕੇ ਰਹਿ, ਤੂੰ ਉੱਥਾਂ ਮਹਿਫੂਜ਼ ਤਰਾ ਸੇ। ਅਲਿੰਜਾ ਕੋਲੋਂ ਕੋਈ ਚਾਰਾ ਕੋਈ ਨਾ ਸੀ, ਕਿਉਂਕਿ ਹੁਣ ਇਹ ਬੋਲਣਾ ਜੋ ਨਾ ਹੈ। ਉਹ ਘੋੜੇ ਤੇ ਬਹਿ ਗਈ। ਰਾਜਕੁਮਾਰ ਨੇ ਹੁਕਮ ਮਹਿਲ ਵਿੱਚ ਪਹੁੰਚਾ ਦਿੱਤਾ। ਅਲਿੰਜਾ ਮਹਿਲ ਵਿੱਚ ਖੁਸ਼ ਕੋਈ ਨਾ ਆਈ, ਆਪਣੇ ਬਿਰਾਵਾਂ ਕੋ ਯਾਦ ਕਰੇ ਤੇ ਰੋਵੇ। ਹੁਕਮ ਦੇ ਕੇ ਰਾਜਕੁਮਾਰ ਨੇ ਸੋਚਿਆ, ਉਹ ਪੱਤਰੇ ਉਹ ਗੂੰਦ ਜਰਾ ਕੁਝ ਬਣੇਂਦੀ ਪਈ ਹੁੰਦੇ ਅੱਗੋਂ ਆਣ ਕੇ ਰੱਖਿਆ, ਸ਼ਾਇਦ ਹਿੰਦੇ ਨਾਲ ਇਹ ਖੁਸ਼ ਰਹੇ। ਅਲਿੰਜਾ ਦੇ ਅੱਗੋਂ ਪੱਤਰੇ ਆਉਂਦੇ ਹੀ ਉਹ ਖੁਸ਼ ਥੀ ਗਈ। ਅਲਿੰਜਾ ਹੁਣ ਖੁਸ਼ੀ ਨਾਲ ਸਮਾਵੇ ਨਾ ਹੁਣ ਕੋਟ ਬਣਾਵਣ ਸ਼ੁਰੂ ਕਰ ਦਿੱਤੇ। 6 ਕੋਟ ਬਣ ਗਏ। 7ਵੇਂ ਕੋਟ ਵਾਸਤੇ ਪੱਤਰਾਂ ਦੀ ਕਮੀ ਥੀ ਗਈ। ਮਹਿਲ ਵਿੱਚ ਵੀ ਕੰਡਿਆਂ ਦਾ ਦਰਖਤ ਸੀ। ਹੁਣ ਇਹ ਸੋਚਿਆ ਕਿ ਮਹਿਲ ਤੋਂ ਬਾਹਰ ਵੰਜਣ ਦੀ ਬਜਾਏ ਮਹਿਲ ਦੇ ਬਾਗ ਵਿੱਚੋਂ ਹੀ ਪੱਤਰੇ ਤੋੜ ਗਿਣ ਸਾਂ। ਜਿਵੇਂ ਰਾਤ ਕੋ ਅਲਿੰਜਾ ਬਾਗ ਵਿੱਚ ਪੱਤਰੇ ਤੋੜਨ ਗਈ ਤੇ ਪਹਿਰਾਦਾਰਾਂ ਨੇ ਅਲਿੰਜਾ ਕੋ ਘੇਰ ਦਿੱਤਾ। ਪੁੱਛਣ ਲੱਗੇ, ਇਹ ਤੂੰ ਕਿਆ ਕਰੇਂਦੀ ਪਈ, ਤੂੰ ਕਿਹੜੇ ਮਕਸਦ ਦੇ ਪੱਤਰੇ ਤੋੜੇਂਦੀ ਪਈ, ਤੂੰ ਕਿਆ ਕੋਈ ਜਾਦੂਗਰ ਨਹੀਂ ਹੈ, ਕਿਆ ਕੋਈ ਮਾਇਆ ਕਰੇਂਦੀ ਪਈ, ਇਹ ਪੱਤਰੇ ਤੇ ਜਾਦੂ ਵਾਸਤੇ ਇਸਤੇਮਾਲ ਥੀਂਦੇ ਨੇ, ਯਕੀਨਨ ਤੂੰ ਜਾਦੂਗਰ ਨਹੀਂ ਹੈ। ਰਾਜਕੁਮਾਰ ਕੋ ਤੇ ਵਿਸ਼ਵਾਸ ਨਾ ਆਵੇ। ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। 4 ਕਾਜ਼ੀਆਂ ਨੇ ਅਲਿੰਜਾ ਕੋ ਕਸੂਰਵਾਰ ਸਾਬਤ ਕਰਕੇ ਫਾਂਸੀ ਦਾ ਹੁਕਮ ਦਿੱਤਾ ਤੇ ਕੋਠੜੀ ਵਿੱਚ ਬੰਦ ਕਰ ਦਿੱਤਾ। ਅਲਿੰਜਾ ਸੋਚੇ, ਇਹ ਹੁੰਦੀ ਆਖਰੀ ਰਾਤ ਹੈ। ਇਤਨੇ ਵਿੱਚ ਇੱਕ ਪਹਿਰੇਦਾਰ ਨੇ ਸਾਰੇ ਕੋਟ ਮੂੰਹ ਕੱਢ ਕੇ ਉਹਦੇ ਅੱਗੋਂ ਰੱਖ ਦਿੱਤੇ। ਹਿੰਦੇ ਨਾਲ ਹੀ ਕੋਈ ਖੁਸ਼ੀ ਮਿਲੇ। ਹੁਣ ਆਖਰੀ ਕੋਟ ਵਾਸਤੇ ਕੁਝ ਪੱਤਰੇ ਵੀ ਲੋੜ ਹੈ। ਅਲਿੰਜਾ ਨੇ ਡਿੱਠਾ, ਚੂਹਾ ਹੁੰਦੀ ਉਵੇਂ ਹੀ ਮਦਦ ਕਰੇਂਦਾ ਪਏ। ਉਹ ਆਪਣਾ ਪੱਤਰੇ ਚਾਹ ਚਾਹ ਕੇ ਭੱਜ ਭੱਜ ਕੇ ਅਲਿੰਜਾ ਕੋ ਡੇਵਣ ਵਾਸਤੇ ਆਉਂਦਾ ਪਏ। ਹੁਣ ਇਹ ਆਖਰੀ ਕੋਟ ਵੀ ਪੂਰਾ ਕਰ ਦਿੱਤਾ। ਸਵੇਰੇ ਅਲਿੰਜਾ ਕੋ ਇੱਕ ਘੋੜਾ ਗੱਡੀ ਵਿੱਚ ਬਿਲਾ ਕੇ ਫਾਂਸੀ ਜਿੱਥਾ ਡੇਵਣੀ ਆਈ ਉੱਥੇ ਹੀ ਗਿਣ ਵਾਸਤੇ ਆ ਗਈ। ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਥੀ ਗਈ ਹੀ। ਦਰਮਿਆਨ ਆਸਮਾਨ ਤੋਂ ਕੁਝ ਆਵਾਜ਼ਾਂ ਵੀ ਆਉਣ ਲੱਗ ਗਈਆਂ। ਉਹ 7 ਹੰਸ ਹਨ, ਉਹਨਾਂ ਨੇ ਘੋੜੀ ਗਾੜੀ ਨੂੰ ਗੇਰ ਗਿੱਧਾ। ਅਲਿੰਜਾ ਨੇ ਡਿੱਠਾ, ਇਹ ਤਾਂ ਮੇਰੇ ਬਿਰਾ ਹਨ। ਉਹ ਆਪਣਾ ਆਖਰੀ ਕੋਟ ਵੀ ਪੂਰਾ ਕਰੇਂਦੀ ਰਹੀ। ਹੁਣ ਇਹ ਡਿੱਠਾ, ਮੇਰੇ ਬਿਰਾਵਾਂ ਨੇ ਗੱਡੀ ਨੂੰ ਘੇਰ ਗਿੱਧੇ। ਹੁਣ ਇਹ ਇੱਕ ਕੋਟ ਕਰਕੇ ਆਪਣੇ ਬਿਰਾਵਾਂ 'ਤੇ ਪਾਉਣ ਸ਼ੁਰੂ ਕਰ ਦਿੱਤੇ। ਕੋਟ ਪੈਂਦੇ ਹੀ 7 ਹੰਸ ਸੋਹਣੇ ਸ਼ਹਿਜ਼ਾਦੇ ਵਿੱਚ ਤਬਦੀਲ ਥੀ ਗਏ। ਇਹ ਦੇਖ ਕੇ ਸਾਰੇ ਹੈਰਾਨ ਥੀ ਗਏ। 7 ਸ਼ਹਿਜ਼ਾਦਿਆਂ ਨੇ ਅਲਿੰਜਾ ਸਾਰੀ ਭੇਣੇ ਅਲਿੰਜਾ ਨੇ ਵੀ ਅਲੇਂਦੇ ਵੇ ਆਖਿਆ ਕਿ ਮੈਂ ਹਾਲੀ ਤੱਕ ਚੁੱਪ ਕਿਉਂ ਹਾਂ? ਇਹ ਕੋਈ ਜਾਦੂਗਰ ਨਹੀਂ ਕੋਈ ਨਾ ਹਮ ਮੈਂ, ਬਲਕਿ ਆਪਣੇ ਬਿਰਾਵਾਂ ਕੋ ਆਜ਼ਾਦ ਕਰਨ ਵਾਸਤੇ ਇਹ ਸਭ ਕਰੇਂਦੀ ਪਈ ਹਾਂ। ਅਲਿੰਜਾ ਨੇ ਕਹਾਣੀ ਰਾਜਕੁਮਾਰ ਕੋ ਵੀ ਦੱਸੀ। ਰਾਜਕੁਮਾਰ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਥਿਆ। ਹੁਣ ਇਹ ਆਪਣੇ ਪਿਆਰ ਦਾ ਵਾਸਤਾ ਦਿੰਦੇ ਵੇ ਅਲਿੰਜਾ ਦਾ ਹੱਥ ਸ਼ਾਦੀ ਵਾਸਤੇ ਮੰਗਦਾ। ਕਿਲੇ ਵਿੱਚ ਸਾਰੇ ਸ਼ਾਦੀ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਆਲੀਸ਼ਾਨ ਸ਼ਾਦੀ ਵਿੱਚ 7 ਬਿਰਾ ਸ਼ਾਮਿਲ ਹਨ। ਬਾਦਸ਼ਾਹ ਯਾਨੀ ਅਲਿੰਜਾ ਦਾ ਜਿਹੜਾ ਪਿਓ ਹੈ ਬਾਦਸ਼ਾਹ, ਉਹਨੂੰ ਮਲਿਕਾ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਗਿਆ। ਹੁਣ ਇਹ ਮਲਿਕਾ ਦੇ ਜਾਦੂ ਨੇ ਬਾਲਾਂ 'ਤੇ ਕਬਜ਼ਾ ਕਰ ਰੱਖਿਆ ਸੀ। ਉਹ ਡਾਢਾ ਪਛਤਾਇਆ। ਹੁਣ ਕੋ ਉਮਰ ਭਰ ਕੈਦ ਦੀ ਸਜ਼ਾ ਥੀ ਗਈ। ਇਤਨੇ ਬਾਦਸ਼ਾਹ ਜਾਦੂਗਰਨੀ ਤੋਂ ਆਜ਼ਾਦ ਥੀ ਕੇ ਆਪਣੇ ਸਾਰੇ ਬਾਲਾਂ ਨਾਲ ਆਪਣੇ ਮਹਿਲ ਵਿੱਚ ਖੁਸ਼ੀ ਖੁਸ਼ੀ ਰਾਵਣ ਲੱਗ ਗਿਆ।

ਸੱਤ ਸ਼ਹਿਜ਼ਾਦੇ। ਹੁਣੇ ਤੁਸਾਂ ਊਸ਼ਾ ਰਾਣੀ ਦੀ ਇਹ ਕਹਾਣੀ ਸੁਣਦੇ ਪਏ ਹਵੇ। ਭੈਣੋ ਭਰਾਵੋ, ਤੁਹਾਕੂੰ ਇਹ ਕਹਾਣੀ ਕਿੰਜ ਦੀ ਲੱਗੀ? ਸਾਕੂ ਖਤ ਲਿਖ ਕੇ ਭੇਜਣਾ। ਤੇ ਹੁਣ ਸਰਾਇਕੀਆਂ ਦਾ ਤਾਂ ਸੁਭਾ ਏ ਨੱਚਣ ਗਾਵਣ ਦਾ, ਤੇ ਚਸ ਘਿੰਨੋ ਗੀਤਾਂ ਦੀ। ਮੈਂ ਤਪਦੀਆਂ ਗਲੀਆਂ ਵਿੱਚ ਫਿਰਦਾ, ਦੀਦਾਰ ਤੇਰਾ ਦਰਕਾਰ ਵੇ ਤੂੰ, ਦੁਨੀਆਂ ਦੀ ਨਾ ਕੋਈ ਨਾ ਲੋੜ ਮਾਹੀ, ਹਿੱਕ ਤੇਰਾ ਚਾਹੀਦਾ ਪਿਆਰ ਮੇਕੂ। ਇਹ ਸ਼ੁਰੂਆਤੀ ਸ਼ੇਰੇ ਗੀਤਾ ਤੇ ਗੀਤੇ ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਮਲੰਗ ਕੀਤਾ।

ਇਸ ਗੀਤ ਤੋਂ ਬਾਅਦ ਹੁਣ ਇੱਕ ਗੀਤ ਮੈਂ ਤੁਹਾਂ ਕੋਲ ਸੁਣ ਵੈਂਦੀ ਹਾਂ ਮਹਿਕ ਮਲਿਕ ਦੀ ਆਵਾਜ਼ ਵਿੱਚ। ਕਦੀ ਯਾਰ ਹੁੰਦਾ ਸੀ ਸਾਡਾ, ਕਦੀ ਪਿਆਰ ਹੁੰਦਾ ਸੀ ਸਾਡਾ, ਹਾਂ ਕੂ ਕੱਢ ਖਿੰਨਣ ਵਾਲਾ ਗੀਤ ਏ। ਕਲਾਕਾਰ ਨੇ ਬਹੁ ਅਦਾਕਾਰੀ ਨਾਲ ਪੇਸ਼ ਕੀਤਾ ਏ, ਸੁਣਦੇ ਹਾਂ।